0: ਠੀਕ
1: ਮਿਲਾ ਗਈ, ਉਹਨਾਂ ਨੂੰ ਪਾਵਰ ਰਾਇਟਰੀ ਮਿਲ ਗਈ ਹੈ ਕਿ ਬਈ ਅਸੀਂ ਉਹਨਾਂ ਦੇ ਬਾਰੇ ਚ ਅਸੀਂ ਗੱਲ ਕਰਾਂਗੇ, ਉਹਨਾਂ ਨੇ ਪਾਕਿਸਤਾਨ ਅੰਬੈਸੀ ਦੇ ਕੋਲ ਜਾ ਕੇ ਡੈਮੋਸਟ੍ਰੇਸ਼ਨ ਕੀਤੀ। ਉਹਦਾ ਫਾਇਦਾ ਕੀ ਹੈ? ਮੈਂ ਕਿਹਾ ਇੱਥੇ ਵੀ ਤੁਹਾਨੂੰ ਕੋਈ ਕੈਮਰਾ ਦੇ ਅੱਗੇ ਗੱਲ ਕਰਨ ਦੀ ਜ਼ਰੂਰਤ ਨਹੀਂ, ਫਿਰ ਕਿਸੇ ਨੇ ਨਹੀਂ ਕੀਤੀ ਗੱਲ। ਮੈਂ ਕਿਹਾ ਤੁਹਾਨੂੰ ਜ਼ਰੂਰਤ ਕੀ ਇੱਥੇ ਆਖੋ ਜੀ ਕਿ ਪੀ ਟੀ ਆਈ ਕਰ ਰਹੀ ਹੈ ਜਲੂਸ ਕੱਢ ਰਹੀ ਹੈ, ਨਾ